0: गुरदास मान ते अलका याग्निक दगाया फिल्म वारिस शाह दा एक गीत हुणे तुसी सुनिया। हुण पेश है अज दी कहानी चुप दा दुख ते कहानीकार ने अरविंदर कौर।
1: गुड मॉर्निंग सर, की हाल है? सब चाह लियावा सर जी? आज जल्दी घर निकल जावा क्योंकि घरों फोन आया सी, कुछ जरूरी काम है। 65 वरिया दा जीत दोपहर दे 2:30 बजे जून दे महीने विच अपने घर दी छत ते सैर कर रहा सी। बाहरों वेखण नूं तां लग रहा सी चुप है, पर उस दे मन अंदर ए सारे सत्कारक बोल गूंज रहे सन जो कि उस दे रिटायर जां सेवानिवृत्त होण तों पहलां उस दे हेठां काम करदे स्टाफ दे लोकां दीआं आवाज़ां सन। इन्ने विच उस दा 32 साला दा पुत्तर सुखप्रीत उस नूं रोटी खाउण लई बुलाण आया। ਸਿਖਰ ਦੁਪਹਿਰ ਦੀ ਧੁੱਪ ਵੇਖ ਕੇ ਕਹਿਣ ਲੱਗਾ, ਡੈਡੀ ਤੁਸੀਂ ਇੰਨੀ ਦੁਪਹਿਰੇ ਕਿਉਂ ਛੱਤ 'ਤੇ ਆ ਗਏ? ਸ਼ਾਮ ਵੇਲੇ ਆ ਜਾਂਦੇ? ਜੀਤ ਉਸਦਾ ਸਵਾਲ ਸੁਣ ਕੇ ਹੱਸ ਪਿਆ ਅਤੇ ਜਵਾਬ ਵਿੱਚ ਹਮੇਸ਼ਾ ਦੀ ਤਰ੍ਹਾਂ ਬਸ ਉੱਦਾਂ ਹੀ ਕਹਿ ਕੇ ਗੱਲ ਨੂੰ ਟਾਲ ਗਿਆ। ਫਿਰ ਕਹਿਣ ਲੱਗਾ, ਤੂੰ ਚੱਲ ਪੁੱਤਰ, ਮੈਂ 10 ਮਿੰਟਾਂ ਤੱਕ ਆਇਆ। ਸੁਖਪ੍ਰੀਤ ਇੱਕ ਠੰਡੇ ਸੁਭਾਅ ਵਾਲਾ ਪੜ੍ਹਿਆ ਲਿਖਿਆ ਸੂਝਵਾਨ ਇਨਸਾਨ ਸੀ ਜੋ ਕਿ ਆਪਣੇ ਪਿਤਾ ਵੱਲੋਂ ਕੀਤੀ ਗਈ ਕਿਸੇ ਵੀ ਗੱਲ ਦੇ ਅੱਗੋਂ ਕਟਾਖ ਕਰਨ ਤੋਂ ਗੁਰੇਜ਼ ਕਰਦਾ ਸੀ। ਇਸੇ ਲਈ ਹਾਲਾਂਕਿ ਇੰਨੀ ਧੁੱਪੇ 10 ਮਿੰਟ ਹੋਰ ਠਹਿਰਨ ਦੀ ਗੱਲ ਉਸਦੀ ਸਮਝ ਤੋਂ ਪਰਾਂ ਸੀ, ਪਰ ਤਾਂ ਵੀ ਸਿਰਫ ਠੀਕ ਹੈ ਡੈਡੀ ਕਹਿ ਕੇ ਥੱਲੇ ਆ ਗਿਆ। ਸੁਖਪ੍ਰੀਤ ਨੂੰ ਵੇਖ ਕੇ ਉਸਦੇ ਮਾਤਾ ਜੀ ਪੁੱਛਣ ਲੱਗੇ, ਕੀ ਗੱਲ, ਤੇਰੇ ਪਾਪਾ ਕਿੱਥੇ ਨੇ? ਬੁਲਾਉਣਾ ਸੀ ਰੋਟੀ ਲਈ? ਕੋਠੇ 'ਤੇ ਹਨ, ਬਸ ਆਉਂਦੇ ਹਨ 10 ਮਿੰਟਾਂ ਤੱਕਣ, ਉਸਨੇ ਆਪਣੀ ਮਾਂ ਨੂੰ ਦੱਸਿਆ। ਇਹ ਗੱਲ ਸੁਣ ਕੇ ਉਸਦੇ ਮਾਤਾ ਜੀ ਤਲਖੀ ਵਿੱਚ ਆ ਗਏ ਅਤੇ ਲੱਗ ਗਏ ਆਪਣੇ ਪਤੀ ਦੀਆਂ ਬੁਰਿਆਈਆਂ ਅਤੇ ਜਿੱਦਾਂ ਗਿਣਾਉਣ। ਉਹਨਾਂ ਦੀ ਤਲਖ ਆਵਾਜ਼ ਸੁਣ ਕੇ ਰਸੋਈ ਵਿੱਚੋਂ ਸੁਖਪ੍ਰੀਤ ਦੀ ਘਰਵਾਲੀ ਸੋਨੀਆ ਵੀ ਬਾਹਰ ਆ ਗਈ ਅਤੇ ਆਪਣੇ ਪਤੀ ਨੂੰ ਪੁੱਛਣ ਲੱਗੀ ਕਿ ਕੀ ਗੱਲ ਹੋ ਗਈ, ਮੰਮੀ ਗੁੱਸੇ ਕਿਉਂ ਹੁੰਦੇ ਹੈ? ਪਰ ਸੁਖਪ੍ਰੀਤ ਨੇ ਪਰਦਾ ਰੱਖਣਾ ਚਾਹਿਆ ਅਤੇ ਕਹਿਣ ਲੱਗਾ, ਕੁਝ ਨਹੀਂ, ਬਸ ਐਵੇਂ ਹੀ, ਛੱਡ ਤੂੰ, ਰੋਟੀ ਪਾ, ਡੈਡੀ ਵੀ ਆਉਂਦੇ ਹੋਣਗੇ ਬਸ 5 ਮਿੰਟਾਂ ਨੂੰ। ਸੋਨੀਆ ਰੋਟੀ ਰੱਖਣ ਲੱਗ ਗਈ ਅਤੇ ਜੀਤ ਵੀ ਥੱਲੇ ਆ ਗਿਆ। ਸੋਨੀਆ ਨੇ ਆਪਣੇ ਸਹੁਰਾ ਸਾਹਿਬ ਨੂੰ ਰੋਟੀ ਦੀ ਪਲੇਟ ਫੜਾਈ। ਜੀਤ ਆਪਣੇ ਫੁਲਕੇ ਵਿੱਚੋਂ ਇੱਕ ਬੁਰਕੀ ਤੋੜ ਕੇ ਉਸਨੂੰ ਹੋਰ ਨਿੱਕਾ ਨਿੱਕਾ ਕਰਨ ਲੱਗਾ। ਇਹ ਵੇਖ ਕੇ ਉਸਦੀ 60 ਸਾਲਾਂ ਦੀ ਪਤਨੀ ਪਰਮੀਤ ਗੁੱਸੇ ਵਿੱਚ ਕਹਿਣ ਲੱਗੀ, ਹੁਣੇ ਤੇ ਛੱਤ ਤੋਂ ਆਏ ਹੋ, ਹੁਣ ਫੇਰ ਕਿਉਂ ਜਾਣ ਲੱਗੇ ਹੋ? ਇਸ ਵੇਲੇ ਕਿਹੜੇ ਪੰਛੀ ਪਰਿੰਦੇ ਆਉਣਗੇ ਤੁਹਾਡੇ ਤੋਂ ਰੋਟੀ ਲੈਣ? ਕੋਈ ਢੰਗ ਦਾ ਕੰਮ ਕਰ ਲਵੋ। ਸੁਖਪ੍ਰੀਤ ਨੇ ਆਪਣੀ ਮਾਂ ਨੂੰ ਚੁੱਪ ਹੋਣ ਦਾ ਇਸ਼ਾਰਾ ਕੀਤਾ। ਮਾਂ ਵੀ ਪੁੱਤਰ ਦੇ ਇਸ਼ਾਰੇ 'ਤੇ ਚੁੱਪ ਕਰ ਗਈ। ਜੀਤ ਹਮੇਸ਼ਾ ਦੀ ਤਰ੍ਹਾਂ ਚੁੱਪ ਰਿਹਾ, ਪਰ ਆਪਣੀ ਜਿੱਦ 'ਤੇ ਅਡਿੱਗ। ਕੋਈ ਜਵਾਬ ਦਿੱਤੇ ਬਗੈਰ ਛੱਤ 'ਤੇ ਨਿੱਕੀ ਨਿੱਕੀ ਗ੍ਰਾਈਆਂ ਰੱਖਣ ਚਲਾ ਗਿਆ। ਬੁਰਕੀਆਂ ਰੱਖਦੇ ਰੱਖਦੇ ਗੁਰਬਾਣੀ ਪੜ੍ਹ ਰਿਹਾ ਸੀ। ਗੁਰੂ ਨਾਨਕ ਪਾਤਸ਼ਾਹ ਦੇ ਮਿੱਠੇ ਬੋਲ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਥੋੜ੍ਹਾ ਚਿਰ ਰੁੱਕ ਕੇ ਥੱਲੇ ਮੁੜ ਆਇਆ ਅਤੇ ਆਪਣੇ ਸਮਾਰਟ ਟੀਵੀ ਖੋਲ੍ਹ ਕੇ ਉਹ ਪ੍ਰੋਗਰਾਮ ਵੇਖਣ ਲੱਗਿਆ ਜਿਸ ਵਿੱਚ ਨਾਮੀ ਗ੍ਰਾਮੀ ਪ੍ਰਚਾਰਕਾਂ ਅਤੇ ਲੀਡਰਾਂ ਦਾ ਸਨਮਾਨ ਹੁੰਦਿਆਂ ਵਿਖਾਇਆ ਜਾ ਰਿਹਾ ਸੀ। ਉਸਨੂੰ ਇਸ ਤਰ੍ਹਾਂ ਦੇ ਵਲੌਗ ਵੇਖਣਾ ਬਹੁਤ ਪਸੰਦ ਸੀ ਕਿਉਂਕਿ ਇਹ ਸਭ ਵੇਖ ਕੇ ਉਸਨੂੰ ਆਪਣੇ ਪੁਰਾਣੇ ਦਿਨ ਚੇਤੇ ਆਉਂਦੇ ਸਨ ਜਦੋਂ ਉਸਦੇ ਦਫ਼ਤਰ ਵਿੱਚ ਉਸਦੇ ਨਾਂ ਦਾ ਸਿੱਕਾ ਚੱਲਦਾ ਹੁੰਦਾ ਸੀ। ਹਰ ਕੋਈ ਆਪਣੀ ਲੋੜ ਮੁਤਾਬਕ ਛੋਟੇ ਵੱਡੇ ਕੰਮਾਂ ਲਈ ਉਸੇ ਨੂੰ ਲੱਭਦਾ ਸੀ ਕਿਉਂਕਿ ਉਹ ਬਹੁਤ ਹੀ ਮਿਹਨਤੀ, ਸੂਝਵਾਨ ਅਤੇ ਇਮਾਨਦਾਰ ਅਫਸਰ ਰਿਹਾ ਸੀ। ਸੋਨੀਆ ਆਪਣੇ ਰੋਟੀ ਟੁੱਕ ਦਾ ਕੰਮ ਨਿਬੇੜ ਕੇ ਵਿਹਲੀ ਹੋ ਗਈ ਸੀ। ਸੁਖਪ੍ਰੀਤ ਨੇ ਵੀ ਆਪਣਾ ਦਫ਼ਤਰ ਦਾ ਕੰਮ, ਜੋ ਕਿ ਉਹ ਲੋਕਡਾਊਨ ਤੋਂ ਬਾਅਦ ਹੁਣ ਘਰ ਤੋਂ ਹੀ ਕਰਦਾ ਸੀ, ਦੁਬਾਰਾ ਲੰਚ ਤੋਂ ਬਾਅਦ ਲੌਗ ਇਨ ਕਰ ਲਿਆ। ਉਹ ਹੁਣ ਆਪਣੇ ਹੈੱਡਫੋਨ ਲਗਾ ਕੇ

ਕਮਰੇ ਦਾ ਬੂਹਾ ਬੰਦ ਕਰਕੇ ਕੰਮ ਕਰ ਰਿਹਾ ਸੀ। ਉਸਦੇ ਮਾਤਾ ਜੀ ਆਪਣੇ ਕਮਰੇ ਵਿੱਚ ਆਪਣੀ ਭਰਜਾਈ ਨੂੰ ਫੋਨ ਕਰਨ ਚਲੇ ਗਏ। ਸੋਨੀਆ ਆਪਣੇ ਸਹੁਰਾ ਸਾਹਿਬ ਨੂੰ ਇਕੱਲਿਆਂ ਚੁੱਪਚਾਪ ਬੈਠਾ ਵੇਖ ਉਹਨਾਂ ਨਾਲ ਆ ਕੇ ਬੈਠ ਗਈ ਅਤੇ ਜੋ ਕੁਝ ਉਹ ਟੀਵੀ 'ਤੇ ਵੇਖ ਰਹੇ ਸਨ ਉਸ ਤੋਂ ਸੰਬੰਧਿਤ ਗੱਲਾਂ ਕਰਨ ਦਾ ਯਤਨ ਕਰਨ ਲੱਗੀ। ਪਰ ਜੀਤ ਦਾ ਤਾਂ ਜਿਵੇਂ ਹੁਣ ਗੱਲਾਂ ਬਾਤਾਂ ਕਰਨ ਦਾ ਚਿੱਤ ਹੀ ਨਹੀਂ ਕਰਦਾ ਸੀ। ਬਸ ਹਾਂ ਹੂੰ ਦਾ ਹੁੰਗਾਰਾ ਭਰ ਕੇ ਫੇਰ ਚੁੱਪ ਹੋ ਜਾਂਦਾ। ਸੋਨੀਆ ਇਸ਼ਾਰੇ ਮਾਤਰ ਪੁੱਛਣਾ ਚਾਹੁੰਦੀ ਸੀ ਕਿ ਪਾਪਾ ਤੁਹਾਡਾ ਦਿਲ ਦੁਖਦਾ ਹੋਵੇਗਾ ਜੇ ਕੋਈ ਗੁੱਸੇ ਨਾਲ ਗੱਲ ਕਰੇ। ਜੀਤ ਹੱਸ ਪਿਆ ਅਤੇ ਕਹਿਣ ਲੱਗਾ, ਬੇਟੇ ਸਮਝ ਹੈ ਆਪਣੀ ਆਪਣੀ। ਇਸ ਤੋਂ ਅੱਗੇ ਸੋਨੀਆ ਤੋਂ ਵੀ ਕੁਝ ਪੁੱਛਿਆ ਨਾ ਗਿਆ। ਫਿਰ ਉਹ ਵੀ ਆਪਣਾ ਮੋਬਾਈਲ ਲੈ ਕੇ ਸੋਸ਼ਲ ਸਾਈਟਸ 'ਤੇ ਵੀਡੀਓ ਵੇਖ ਕੇ ਕਦੇ ਇਕੱਲੇ ਹੱਸ ਲੈਂਦੀ, ਕਦੇ ਜੀਤ ਨੂੰ ਹਸਾਉਣ ਲਈ ਨਾਲ ਰਲਾਉਣ ਦੀ ਨਾਕਾਮਯਾਬ ਕੋਸ਼ਿਸ਼ ਕਰਦੀ। ਇੰਨੀ ਦੇਰ ਨੂੰ ਪਰਮੀਤ ਅਤੇ ਉਸਦੀ ਭਰਜਾਈ ਦੀ 2 ਘੰਟਿਆਂ ਦੀ ਨਿੱਕੀ ਗੱਲਬਾਤ ਖਤਮ ਹੋ ਗਈ, ਜਾਂ ਇਉਂ ਕਿਹਾ ਜਾਏ ਕਿ ਦੋਹਾਂ ਦੇ ਫੋਨ ਥੱਕ ਕੇ ਬੈਟਰੀ ਮੁੱਕਣ ਦੀ ਹੱਦ ਤੱਕ ਪਹੁੰਚਦੇ ਪਹੁੰਚਦੇ ਅੱਕ ਕੇ ਗਰਮ ਹੋਣ ਲੱਗੇ। ਤਾਂ ਨਨਾਣ ਭਰਜਾਈ ਨੂੰ ਗੱਲਬਾਤ ਇਹ ਕਹਿ ਕੇ ਖਤਮ ਕਰਨੀ ਪਈ ਕਿ ਮੈਨੂੰ ਤਾਂ ਫੋਨ ਕਰਨ ਦਾ ਵੇਲ ਹੀ ਨਹੀਂ ਮਿਲਦਾ। ਪਰਮੀਤ ਜਦੋਂ ਫੋਨ ਦੀ ਬੈਟਰੀ ਚਾਰਜ ਕਰਨ ਲਈ ਬੈਠਕ ਵਿੱਚ ਆਈ ਤੇ ਨੂੰਹ ਸਹੁਰੇ ਨੂੰ ਇਕੱਠੇ ਬੈਠਿਆਂ ਵੇਖ ਭਰਮ ਦਾ ਕੀੜਾ ਆਪਣੇ ਦਿਮਾਗ ਵਿੱਚ ਵਾੜ ਲਿਆ ਕਿ ਕਿਤੇ ਮੇਰੀ ਨੂੰਹ ਰਾਣੀ ਆਪਣੇ ਸਹੁਰੇ ਨੂੰ ਚੰਗਾ ਤੇ ਮੈਨੂੰ ਮਾੜਾ ਨਾ ਸੋਚ ਲਵੇ। ਇਸ ਲਈ ਸੋਨੀਆ ਨਾਲ ਜੀਤ ਨੂੰ ਮੁੱਦਾ ਬਣਾ ਕੇ ਊਲ ਜਲੂਲ ਗੱਲਾਂ ਕਰਨ ਲੱਗ ਪਈ। ਸੋਨੀਆ ਬਸ ਹਾਂਜੀ ਹਾਂਜੀ ਕਹਿ ਕੇ ਆਪਣੇ ਕੰਮ ਕਰਨ ਲੱਗ ਪਈ। ਰਾਤ ਵੇਲੇ ਜਦੋਂ ਰੋਟੀ ਖਾ ਕੇ ਸੁਖਪ੍ਰੀਤ ਆਪਣੇ ਕਮਰੇ ਵਿੱਚ ਆਇਆ ਤੇ ਆਪਣੀ ਘਰਵਾਲੀ ਦਾ ਚਿਹਰਾ ਵੇਖ ਕੇ ਉਸਦੇ ਭਾਵ ਤੇ ਸਵਾਲ ਸਮਝ ਗਿਆ ਸੀ। ਇਸ ਲਈ ਸੋਨੀਆ ਦੇ ਕੁਝ ਵੀ ਪੁੱਛੇ ਬਗੈਰ ਹੀ ਦੱਸਣ ਲੱਗਾ ਕਿ ਆਪਣੇ ਪੁਰਾਣੇ ਵੇਲੇ ਮੰਮੀ ਨੇ ਘਰ ਨੂੰ ਅੱਗੇ ਵਧਾਉਣ ਲਈ ਬਹੁਤ ਸਮਝੌਤੇ ਕੀਤੇ ਹਨ, ਸ਼ਾਇਦ ਇਸੇ ਲਈ ਹੁਣ ਕਈ ਵਾਰੀ ਖਿੱਚ ਜਾਂਦੇ ਹਨ। ਸੋਨੀਆ ਕਹਿਣ ਲੱਗੀ ਕਿ ਇਸੇ ਤਰ੍ਹਾਂ ਦਾ ਵਰਤਾਰਾ ਮੇਰੇ ਮੋਮ ਡੈਡ ਵਿੱਚ ਵੀ ਤੁਰਨ ਲੱਗ ਪਿਆ ਹੈ ਜਦੋਂ ਦੇ ਡੈਡ ਘਰ ਰਹਿਣ ਲੱਗ ਪਏ ਹਨ। ਮੈਨੂੰ ਲੱਗਦਾ ਸਾਨੂੰ ਇਹ ਸਮੱਸਿਆ ਹਲਕੇ ਤੌਰ 'ਤੇ ਨਹੀਂ ਲੈਣੀ ਚਾਹੀਦੀ। ਤੁਸੀਂ ਇੱਥੇ ਮੰਮੀ ਡੈਡੀ ਦੇ ਰਿਸ਼ਤੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੋ ਅਤੇ ਮੈਂ ਆਪਣੇ ਮੋਮ ਡੈਡ ਵੱਲ ਯਤਨ ਕਰਦੀ ਹਾਂ। ਅਗਲੇ ਦਿਨ ਸੁਖਪ੍ਰੀਤ ਨੇ ਆਪਣੀ ਮਾਂ ਨੂੰ ਸਮਝਾਉਣ ਦਾ ਯਤਨ ਕਰਨਾ ਚਾਹਿਆ ਕਿ ਹਰ ਵੇਲੇ ਡੈਡੀ ਨੂੰ ਝਿੜਕਣਾ ਜਾਂ ਗਲਤ ਸਾਬਤ ਕਰਨਾ ਠੀਕ ਨਹੀਂ, ਪਰ ਉਸਦੀ ਮਾਂ ਕੁਝ ਨਾ ਸਮਝ ਸਕੀ, ਸਗੋਂ ਉੱਚੀ ਉੱਚੀ ਰੋਣ ਲੱਗ ਪਈ ਕਿ ਤੁਹਾਨੂੰ ਸਭ ਨੂੰ ਮੈਂ ਹੀ ਗਲਤ ਲੱਗਦੀ ਹਾਂ। ਸਾਰਾ ਦਿਨ ਮੈਂ ਘਰ ਦੇ ਨਾਲ ਨਾਲ ਰਿਸ਼ਤੇਦਾਰੀਆਂ ਵੀ ਨਿਭਾਉਂਦੀ ਹਾਂ, ਇਹ ਤਾਂ ਮੇਰੇ ਨਾਲ ਹੱਥ ਕੀ ਵਟਾਉਣਾ, ਸਗੋਂ ਬੋਲਣਾ ਵੀ ਹਟ ਗਏ ਨੇ। ਸੁਖਪ੍ਰੀਤ ਨੂੰ ਲੱਗਾ ਕਿ ਮੰਮੀ ਨੂੰ ਵੀ ਡੈਡੀ ਤੋਂ ਕਈ ਉਮੀਦਾਂ ਹਨ। ਇਹ ਬਰੀਕੀ ਨਾਲ ਸਮਝਣ ਦਾ ਵਿਸ਼ਾ ਲੱਗਦਾ ਹੈ। ਫਿਲਹਾਲ ਤਾਂ ਸੁਖਪ੍ਰੀਤ ਬਗੈਰ ਕਸੂਰ ਮਾਫ਼ੀ ਮੰਗ ਕੇ ਆਪਣੀ ਮਾਂ ਨੂੰ ਚੁੱਪ ਕਰਵਾ ਕੇ ਦਫ਼ਤਰ ਦੇ ਕੰਮ ਕਰਨ ਲੱਗਾ। ਇਤਨੇ ਵਿੱਚ ਜੀਤ ਦੇ ਫੋਨ 'ਤੇ ਉਸਦੇ ਪੁਰਾਣੇ ਮਿੱਤਰ ਬਲਦੀਪ ਦਾ ਫੋਨ ਆਇਆ। ਕਹਿਣ ਲੱਗਾ ਕਿ ਮੈਂ ਥੋੜ੍ਹੀ ਦੇਰ ਤੱਕ ਤੁਹਾਡੇ ਘਰ ਵੱਲ ਆ ਰਿਹਾ ਹਾਂ। ਜੀਤ ਖੁਸ਼ ਹੋ ਗਿਆ ਅਤੇ ਉਡੀਕ ਕਰਨ ਲੱਗਾ ਕਿ ਕਦੋਂ ਬਲਦੀਪ ਆਏਗਾ। ਕੁਝ ਦੇਰ ਬਾਅਦ ਬੂਹੇ 'ਤੇ ਘੰਟੀ ਵੱਜੀ। ਜੀਤ ਨੇ ਬੂਹਾ ਖੋਲ੍ਹਿਆ। ਬਲਦੀਪ ਆਪਣੀ ਭਰਜਾਈ ਦਾ ਸੁਭਾਅ ਜਾਣਦਾ ਸੀ। ਉਸਨੂੰ ਪਰਮੀਤ ਦੀ ਸਹਿਨਸ਼ੀਲਤਾ ਅਤੇ ਸੂਝ ਬਾਰੇ ਵੀ ਪਤਾ ਸੀ, ਜਿਸ ਕਾਰਨ ਉਸਨੇ ਆਪਣੀ ਗ੍ਰਸਤੀ ਨਿਭਾਈ ਸੀ। ਇਸ ਲਈ ਘਰ ਦੇ ਅੰਦਰ ਆਉਂਦੇ ਸਾਰ ਬੋਲਿਆ, ਕਿੱਥੇ ਗਈ ਮੇਰੀ ਭੋਲੀ ਭਾਬੋ, ਆ ਗਿਆ ਤੇਰਾ ਵੀਰ। ਬਸ ਇਹ ਆਵਾਜ਼ ਸੁਣ ਕੇ ਪਰਮੀਤ ਭੱਜੀ ਆਈ। ਆਓ ਭਾਅ ਜੀ, ਅੱਜ ਇੰਨੇ ਦਿਨਾਂ ਬਾਅਦ ਯਾਦ ਆਈ ਭਰਾ ਭਰਜਾਈ ਦੀ, ਉਸਨੇ ਬਲਦੀਪ ਨੂੰ ਕਿਹਾ। ਬਸ ਹੁਣ ਜ਼ਿਆਦਾ ਸਾਫ਼ ਨਜ਼ਰ ਨਹੀਂ ਆਉਂਦਾ, ਨਾਲੇ ਸਰਵਾਈਕਲ ਕਰਕੇ ਧੋਣ ਵੀ ਦੁਖਦੀ ਹੈ, ਇਸ ਲਈ ਨੇੜੇ ਤੇੜੇ ਹੀ ਜਾਂਦਾ ਆਉਂਦਾ ਹਾਂ। ਅੱਜ ਇਸੇ ਪਾਸੇ ਆ ਰਿਹਾ ਸੀ ਤਾਂ ਜੀਤ ਨੂੰ ਫੋਨ ਕੀਤਾ, ਬਈ ਘਰ ਹੀ ਹੋ ਤੇ ਆ ਜਾਂਦਾ। ਪਰਮੀਤ ਕਹਿਣ ਲੱਗੀ, ਇਹ ਤਾਂ ਬੋਲਦੇ ਤੱਕ ਨਹੀਂ ਮੇਰੇ ਨਾਲ, ਮੇਰੇ ਕੰਮ ਨਹੀਂ ਮੁੱਕਦੇ ਘਰ ਦੇ। ਇਹ ਸੁਣ ਕੇ ਬਲਦੀਪ ਹੱਸ ਪਿਆ ਤੇ ਕਹਿਣ ਲੱਗਾ, ਮੇਰੀ ਘਰਵਾਲੀ ਦੀ ਵੀ ਇਹੀ ਸ਼ਿਕਾਇਤ ਹੈ, ਮੈਂ ਵੀ ਨਹੀਂ ਬਹੁਤਾ ਬੋਲਦਾ ਉਸਦੇ ਨਾਲ। ਇਹ ਗੱਲ ਸੁਣ ਕੇ ਪਰਮੀਤ ਹੈਰਾਨੀ ਨਾਲ ਕਹਿਣ ਲੱਗੀ, ਤੁਹਾਡਾ ਤੇ ਆਪਣੀ ਪਸੰਦ ਦਾ ਵਿਆਹ ਸੀ,
ਤਾਂ ਵੀ ਨਹੀਂ ਬੋਲਦੇ ਆਪਸ ਵਿੱਚ।

0: ਉਹ ਕਹਿਣ ਲੱਗਾ, ਭਰਜਾਈ ਹੁਣ ਆਪਾਂ ਰਿਟਾਇਰ ਹੋ ਗਏ ਹਾਂ, ਹੁਣ ਸਾਡੀ ਬੋਲਣ ਦੀ ਵਾਰੀ ਖਤਮ ਅਤੇ ਤੁਹਾਡੀ ਸ਼ੁਰੂ। ਇਹ ਗੱਲ ਸੁਣ ਕੇ ਜੀਤ ਅਤੇ ਪਰਮੀਤ ਦੋਵੇਂ ਹੱਸ ਪਏ। ਉਹਨਾਂ ਦੋਵਾਂ ਨੂੰ ਇੰਨੇ ਚਿਰ ਮਗਰੋਂ ਇਕੱਠੇ ਹੱਸਦਿਆਂ ਵੇਖ ਸੁਖਪ੍ਰੀਤ ਅਤੇ ਸੋਨੀਆ ਭੱਜੇ ਆਏ ਅਤੇ ਉਹਨਾਂ ਨੇ ਰੱਬ ਦਾ ਸ਼ੁਕਰ ਕੀਤਾ ਕਿ ਅੱਜ ਇੰਨੇ ਚਿਰਾਂ ਬਾਅਦ ਦੋਵੇਂ ਇਕੱਠੇ ਹੱਸੇ ਹਨ। ਜੀਤ ਕਹਿਣ ਲੱਗਾ ਕਿ ਵੱਡੇ ਵਡੇਰਿਆਂ ਨੇ ਠੀਕ ਹੀ ਕਿਹਾ ਹੈ, ਇੱਕ ਚੁੱਪ ਸੌ ਸੁੱਖ, ਐਸੇ ਕਰਕੇ ਬੰਦੇ ਨੂੰ ਚੁੱਪ ਹੀ ਰਹਿਣਾ ਚਾਹੀਦਾ ਹੈ। ਪਰਮੀਤ ਇਹ ਸੁਣ ਕੇ ਹੱਸ ਪਈ ਅਤੇ ਕਹਿਣ ਲੱਗੀ, ਭਾਅ ਜੀ ਤੁਸੀਂ ਹਫ਼ਤੇ ਵਿੱਚ ਦੋ ਵਾਰੀ ਆ ਹੀ ਜਾਇਆ ਕਰੋ, ਘੱਟ ਤੋਂ ਘੱਟ ਇਹਨਾਂ ਦਾ ਮੌਨ ਰਹਿਣ ਦਾ ਵਰਤ ਤਾਂ ਖੁੱਲ੍ਹ ਜਾਂਦਾ ਹੈ। ਇਹ ਗੱਲ ਸੁਣ ਕੇ ਸੁਖਪ੍ਰੀਤ ਕਹਿਣ ਲੱਗਾ, ਕਈ ਵਾਰੀ ਬੰਦੇ ਦਾ ਆਪਣੇ ਲਈ ਪਾਲਿਆ ਸੁੱਖ ਉਸਦੇ ਪਰਿਵਾਰ ਲਈ ਦੁੱਖ ਦਾ ਕਾਰਨ ਬਣਦਾ ਹੋਵੇ ਤਾਂ ਦੂਜਿਆਂ ਦੀ ਖੁਸ਼ੀ ਖਾਤਰ ਸੁਭਾਅ ਨੂੰ ਬਦਲ ਲੈਣਾ ਲਾਜ਼ਮੀ ਹੋ ਜਾਂਦਾ ਹੈ। ਸੁਖਪ੍ਰੀਤ ਕਹਿਣ ਲੱਗਾ, ਆਪਣੇ ਲਈ ਜਿੱਥੇ ਇੱਕ ਚੁੱਪ ਸੌ ਸੁੱਖ ਦਾ ਫਾਇਦਾ ਦਿੰਦੀ ਹੈ, ਕਈ ਵਾਰੀ ਸਾਡੇ ਪਰਿਵਾਰ ਅਤੇ ਰਿਸ਼ਤਿਆਂ ਵਿਚਕਾਰ ਸਾਹਮਣੇ ਵਾਲੇ ਦੇ ਜਜ਼ਬਾਤਾਂ ਲਈ ਹਜ਼ਾਰ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ। ਉਸ ਵੇਲੇ ਸਾਨੂੰ ਚੁੱਪ ਤੋੜ ਕੇ ਪਰਿਵਾਰ ਦੀ ਭਲਾਈ ਖਾਤਰ ਮੁੱਖ ਤੋਂ ਮਿੱਠੜੇ ਵੈਣ ਪਾ ਹੀ ਲੈਣੇ ਚਾਹੀਦੇ ਹਨ। ਇਹ ਗੱਲ ਸੁਣ ਕੇ ਬਲਦੀਪ ਅਤੇ ਜੀਤ ਨੇ ਵੀ ਆਪਣੀ ਸਹਿਮਤੀ ਜਤਾਈ ਅਤੇ ਅੱਗੋਂ ਸੁਭਾਅ ਬਦਲਣ ਦਾ ਵਾਅਦਾ ਕੀਤਾ।
1: ਹੁਣ ਤੁਸੀਂ ਸੁਣ ਰਹੇ ਸੀ ਅਰਵਿੰਦਰ ਕੌਰ ਦੀ ਕਹਾਣੀ ਚੁੱਪ ਦਾ ਦੁੱਖ, ਤੇ ਆਓ ਹੁਣ ਸੁਣਦੇ ਹਾਂ ਫਿਲਮ ਮਾਹੀ ਮੁੰਡਾ ਦਾ ਇਹ ਗੀਤ, ਮੈਂ ਜਿੱਥੋਂ ਗਈ ਲੰਘਦੀ ਚਮਨ ਗਈ ਰੰਗ ਦੀ ਬਹਾਰ ਬਣ ਕੇ। ਆਵਾਜ਼ ਏ ਆਸ਼ਾ ਭੋਸਲੇ ਦੀ।

ਇਹ ਗੀਤ ਤੁਸੀਂ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਫਿਲਮ ਦਾ ਨਾਮ ਸੀ ਮਾਹੀ ਮੁੰਡਾ। ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਏ ਹਰਭਜਨ ਮਾਨ ਦਾ ਗਾਇਆ ਫਿਲਮ ਜੀ ਆਇਆਂ ਨੂੰ ਤੋਂ ਇਹ ਗੀਤ। ਲੱਗੀ ਵਾਲੇ ਤਾਂ ਕਦੇ ਨਹੀਂ ਅੱਖ ਲਾਉਂਦੇ, ਨੀ ਤੇਰੀ ਕਿਵੇਂ ਅੱਖ ਲੱਗ ਗਈ।

0: ਚਾਹੀਦੀ ਐ। ਵਿਚਾਰਧੀਨ ਕੈਦੀ ਨੂੰ ਉਸੇ ਦਿਨ ਜਾਂ ਘੱਟੋ ਘੱਟ ਅਗਲੇ ਦਿਨ ਰਿਹਾਅ ਕੀਤਾ ਜਾਣਾ ਚਾਹੀਦਾ ਐ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤ ਵਿਚ ਸਬ ਸਟਰੇਟ ਨਿਰਮਾਣ ਤਕਨਾਲੋਜੀ ਲਿਆਉਣ ਲਈ ਸਮਝੌਤੇ ਤੇ ਉੜੀਸਾ ਸਰਕਾਰ ਇੰਟੇਲ ਅਤੇ 3DGS ਨੂੰ ਵਧਾਈ ਦਿੱਤੀ ਐ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਭਾਰਤ ਵਿਚ ਸੈਮੀ ਕੰਡਕਟਰ ਇਕੋ ਸਿਸਟਮ ਨੂੰ ਹੋਰ ਉਤਸ਼ਾਹ ਦੇਵੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦੀ ਜ਼ਰੂਰਤ ਤੇ ਜ਼ੋਰ ਦਿੱਤੈ। ਰੂਸ ਵਿਚ ਆਯੋਜਿਤ ਅੰਤਰਰਾਸ਼ਟਰੀ ਸੁਰੱਖਿਆ ਫੋਰਮ ਨੂੰ ਸੰਬੋਧਨ ਕਰਦਿਆਂ ਉਨੂਾਂ ਕਿਹਾ ਕਿ ਦਹਿਸ਼ਤਗਰਦੀ ਖਿਲਾਫ਼ ਲੜਾਈ ਚ ਦੋਹਰੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ। ਮਾਸਕੋ ਚ ਹੋਈ ਮੀਟਿੰਗ ਵਿਚ ਸ੍ਰੀ ਡੋਵਾਲ ਨੇ ਕਿਹਾ ਕਿ ਜ਼ਿੰਮੇਵਾਰ ਮੁਲਕਾਂ ਨੂੰ ਇਹ ਫੈਸਲਾ ਕਰਨਾ ਚਾਹੀਦੈ ਕਿ ਕੀ ਉਹ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਦਾ ਸਮਰਥਨ ਕਰਨਗੇ ਜਾਂ ਉਨੂਾਂ ਖਿਲਾਫ਼ ਸਖ਼ਤ ਕਾਰਵਾਈ ਕਰਨਗੇ।
1: आतंकवाद अंतर्राष्ट्रीय सुरक्षा के लिए सबसे गंभीर खतरों में से एक है। राष्ट्रपति पुतिन ने हाल ही में से बहुत ही प्रभावशाली ढंग से रेखांकित किया है। उन्होंने महसूस किया है कि एक ऐसा मुद्दा है जिस पर सभी अंतर्राष्ट्रीय सुरक्षा विशेषज्ञों को ध्यान देने की जरूरत है। ये मानवता के सभी मूल्यों पर प्रहार करता है। भारत खुद ही इस प्रायोजित आतंकवाद का शिकार रहा है। अप्रैल 2025 में पूरी दुनिया ने जम्मू कश्मीर में 26 निर्दोष नागरिकों की जघन्य हत्या देखी है।
0: ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਥਾਪਿਤ ਆਲਮੀ ਸੰਸਥਾਵਾਂ 'ਚ ਸੁਧਾਰ ਦਾ ਮੁੱਦਾ ਵੀ ਉਠਾਇਆ ਤੇ ਗਲੋਬਲ ਸਾਊਥ ਵਿਚ ਦੇਸ਼ਾਂ ਦੀ ਵਧੇਰੇ ਨੁਮਾਇੰਦਗੀ ਦੀ ਮੰਗ ਕੀਤੀ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਨਿਊਯਾਰਕ ਵਿਚ ਇਕ ਗੋਲਮੇਜ਼ ਮੀਟਿੰਗ 'ਚ ਹਿੱਸਾ ਲਿਆ ਤੇ ਪੰਜਾਬ ਤੋਂ ਵੱਧ ਕਾਰੋਬਾਰੀ ਤੇ ਉਦਯੋਗਿਕ ਆਗੂਆਂ ਨਾਲ ਗੱਲਬਾਤ ਕੀਤੀ। ਇਹ ਮੀਟਿੰਗ ਭਾਰਤੀ ਕੌਂਸਲੇਟ ਜਨਰਲ ਵੱਲੋਂ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਫੋਰਮ ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਸ੍ਰੀ ਗੋਇਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹੈ ਕਿ ਉਨੂਾਂ ਨੇ ਭਾਰਤ ਦੇ ਮਜ਼ਬੂਤ ਆਰਥਿਕ ਵਿਕਾਸ, ਸੁਧਾਰ ਆਧਾਰਿਤ ਵਪਾਰ ਅਤੇ ਵਾਤਾਵਰਣ ਤੇ ਆਲਮੀ ਨਿਵੇਸ਼ਕਾਂ ਲਈ ਵੱਧ ਰਹੇ ਮੌਕਿਆਂ ਨੂੰ ਉਜਾਗਰ ਕੀਤੈ। ਉਨੂਾਂ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਤੇਜ਼ੀ ਨਾਲ ਆਰਥਿਕ ਸੁਧਾਰਾਂ ਵਿਚੋਂ ਲੰਘ ਰਿਹੈ। ਮੀਟਿੰਗ ਵਿਚ ਭਾਰਤ ਅਮਰੀਕਾ ਵਪਾਰ, ਨਿਵੇਸ਼, ਨਵੀਨਤਾ ਤੇ ਸਪਲਾਈ ਚੇਨ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਤੇ ਇਸ ਸਾਲ ਦੀ ਖੀਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਵਪਾਰ ਅਤੇ ਨਿਵੇਸ਼ ਫੋਰਮ ਵਿਖੇ ਭਾਰਤੀ ਕੈਨੇਡਾ ਸਾਂਝੇ ਬਿਆਨ ਵਿਚ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ CEPA ਸਮਝੌਤੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਤੇ ਕਾਰੋਬਾਰਾਂ ਲਈ ਵਪਾਰਕ ਮੌਕਿਆਂ ਨੂੰ ਵਧਾਉਣ ਲਈ ਦੁਵੱਲੇ ਵਪਾਰ ਤੇ ਨਿਵੇਸ਼ ਸਬੰਧਾਂ ਦੀ ਸੰਭਾਵਨਾ ਦੀ ਪੁਸ਼ਟੀ ਕੀਤੀ। ਕੈਨੇਡਾ ਵਪਾਰ ਅਤੇ ਨਿਵੇਸ਼ ਫੋਰਮ ਵਿਚ ਇਕ ਨਵੀਂ ਵਪਾਰਕ ਭਾਈਵਾਲੀ ਤੇ ਵਪਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦਾ। ਸ੍ਰੀ ਸਿੱਧੂ ਨੇ ਸਵੱਛ ਊਰਜਾ, ਮਹੱਤਵਪੂਰਨ ਖਣਿਜ, ਖੇਤੀਬਾੜੀ, ਭੋਜਨ, ਉੱਨਤ ਨਿਰਮਾਣ, ਡਿਜੀਟਲ ਤਕਨਾਲੋਜੀਆਂ ਤੇ ਹੁਨਰ ਵਿਕਾਸ ਵਰਗੇ ਪੂਰਕ ਖੇਤਰਾਂ 'ਚ ਸਹਿਯੋਗ ਵਧਾਉਣ ਦੇ ਮੌਕਿਆਂ ਤੇ ਵੀ ਜ਼ੋਰ ਦਿੱਤਾ। ਭਾਰਤ ਲਈ ਪੈਟਰੋਲੀਅਮ ਲੈ ਕੇ ਆ ਰਿਹਾ ਇਕ ਟੈਂਕਰ ਸਫਲਤਾ ਪੂਰਵਕ ਹਾਰਮੁਜ਼ ਸਟਰੀਟ ਪਾਰ ਕਰ ਗਿਆ। ਇਹ ਜਾਣਕਾਰੀ ਸਮੁੰਦਰੀ ਆਵਾਜਾਈ ਦੀ ਨਿਗਰਾਨੀ ਕਰਨ ਵਾਲੀਆਂ ਕਈ ਵੈਬਸਾਈਟਾਂ ਤੋਂ ਪ੍ਰਾਪਤ ਹੋਈ ਏ। ਟੈਂਕਰ ਨਿਸੋਸ ਕੇਰੋਸ ਹਾਰਮੁਜ਼ ਸਟਰੀਟ ਪਾਰ ਕਰਕੇ ਵਿਸ਼ਾਖਾਪਟਨਮ ਵੱਲ ਅੱਗੇ ਵਧ ਰਿਹਾ। ਇਸ ਦੇ 3 ਜੂਨ ਨੂੰ ਪਹੁੰਚਣ ਦੀ ਉਮੀਦ ਏ। ਮਾਰਸ਼ਲ ਦੀਪ ਸਮੂਹ ਦੇ ਝੰਡੇ ਵਾਲਾ ਜਹਾਜ਼ 21 ਮਈ ਨੂੰ ਸ਼ਾਰਜਾਹ ਤੋਂ ਰਵਾਨਾ ਹੋਇਆ ਤੇ ਅੱਜ ਸਵੇਰੇ ਭਾਰਤ ਦੇ ਪੱਛਮੀ ਤੱਟ ਤੋਂ ਉੱਤਰੀ ਅਰਬ ਸਾਗਰ ਚ ਪਹੁੰਚਿਆ। ਇਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਦਸਿਆ ਕਿ ਇਰਾਨ ਦੀ ਤਜਵੀਜ਼ਸ਼ੁਦਾ ਆਵਾਜਾਈ ਫੀਸਾਂ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਦਰਮਿਆਨ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੇ 24 ਘੰਟਿਆਂ ਵਿਚ 23 ਵਪਾਰਕ ਜਹਾਜ਼ਾਂ ਨੂੰ ਸਟੇਟ ਵਿਚੋਂ ਲੰਘਣ ਦੀ ਇਜਾਜ਼ਤ ਦਿੱਤੀ ਹੈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਹੈ। ਸਾਡੇ ਪੱਤਰਕਾਰਾਂ ਨੇ ਦਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਕਈ ਥਾਵਾਂ ਤੇ ਜੇਤੂ ਐਲਾਨ ਦਿੱਤੇ ਨੇ ਤੇ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਨੇ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਮੁਤਾਬਕ ਖ਼ਬਰ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਨੇ 201, ਕਾਂਗਰਸ ਨੇ 55, ਸ਼੍ਰੋਮਣੀ ਅਕਾਲੀ ਦਲ ਨੇ 61, ਆਜ਼ਾਦ ਉਮੀਦਵਾਰਾਂ ਨੇ 61, ਬੀਜੇਪੀ ਨੇ 11 ਤੇ ਬਹੁਜਨ ਸਮਾਜ ਪਾਰਟੀ ਨੇ 1 ਸੀਟ ਉਤੇ ਜਿੱਤ ਹਾਸਲ ਕੀਤੀ ਹੈ। ਕਮਿਸ਼ਨ ਮੁਤਾਬਕ ਸੂਬੇ ਭਰ ਵਿਚ 1,977 ਵਾਰਡਾਂ ਵਿਚੋਂ 80 ਵਾਰਡ ਅਜਿਹੇ ਨੇ ਜਿੱਥੇ ਕਈ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਨੇ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਬੀਜੇਪੀ, ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਸਮੇਤ ਕੁੱਲ 7,554 ਉਮੀਦਵਾਰ ਚੋਣ ਮੈਦਾਨ 'ਚ ਨੇ। ਆਖਰੀ ਗਿਣਤੀ ਰਾਜ ਚੋਣ ਕਮਿਸ਼ਨ ਵੱਲੋਂ ਜਲਦ ਹੀ ਜਾਰੀ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ, ਜਿਸ ਵਿਚ ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿਚੋਂ 22,38,241 ਵੋਟਰਾਂ ਨੇ ਵੋਟਾਂ ਪਾਈਆਂ ਸਨ, ਜਿਸ ਨਾਲ ਲਗਭਗ 64% ਪੋਲਿੰਗ ਦਰਜ ਕੀਤੀ ਗਈ ਸੀ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਮਾਜਿਕ ਨਿਆਂ, ਪੇਂਡੂ ਵਿਕਾਸ ਤੇ ਕਿਸਾਨ ਭਾਈਚਾਰੇ ਦੇ ਸਸ਼ਕਤੀਕਰਨ ਪ੍ਰਤੀ ਚੌਧਰੀ ਚਰਨ ਸਿੰਘ ਦੀ ਅਟੁੱਟ ਵਚਨਬੱਧਤਾ ਹਮੇਸ਼ਾ